ਹਜੇ ਗਏ ਸਾਡੇ ਮਿਲਿਆ ਦੇਸਾ ਤੀਰ ਤੀਓ ਲਹਿਮ ਕਰੇ ਪੁੱਛੋ ਸਜਰਾ ਯੋਜਨ ਸਾਡੇ ਹਜੇ ਗਏ